ਆਖਤੇ ਏਕ ਲੜਾਉਂ, ਚਿੜੀਅਨ ਤੇ ਮੈਂ ਬਾਜ ਤੁੜਾਉਂ, ਤਵੇ ਗੁਰੂ ਗੋਬਿੰਦ ਸਿੰਘ ਨਾਮ ਕਹਾਉਂ। ਫੌਜੀ ਸਾਥੀਓ, ਆਜ ਕੇ ਵਿਸ਼ੇਸ਼ ਜੈਮਾਲਾ ਕਾਰਜਕ੍ਰਮ ਕੀ ਇਸ ਸ਼ੌਰਯ ਗਾਥਾ ਕੀ ਕੜੀ ਮੇਂ ਹਮ ਰੁਖ ਕਰਤੇ ਹੈਂ ਸਦਾ ਸਰਵਦਾ ਵਿਜਯੀ ਭਾਰਤ ਭੂਮੀ ਕੇ ਏਕ ਐਸੇ ਪ੍ਰਾਂਤ ਕੀ ਤਰਫ ਜਹਾਂ ਗੁਰੂ ਗੋਬਿੰਦ ਸਿੰਘ ਕੀ ਯੇ ਵਾਣੀ ਦੁਸ਼ਮਨੋਂ ਕੀ ਧਮਨੀਓਂ ਮੇਂ ਰਕਤ ਜਮਾ ਦੇਤੀ ਥੀ। ਯੇ ਬੁਲੰਦ ਆਵਾਜ਼ ਦੁਸ਼ਮਨੋਂ ਕੇ ਪ੍ਰਤੀ ਹੁੰਕਾਰ ਹੀ ਨਹੀਂ ਥੀ, ਅਪਿਤੂ ਯੇ ਭਾਰਤ ਕੇ ਵੀਰੋਂ ਕੀ ਪਰੰਪਰਾ ਔਰ ਵਿਰਾਸਤ ਹੈ। ਮਾਤਰਭੂਮਿ ਕੇ ਰਕਸ਼ਕੋਂ ਔਰ ਦੇਸ਼ ਕੇ ਲੀਏ ਆਪਣੇ ਪ੍ਰਾਣੋਂ ਕੀ ਆਹੂਤੀ ਦੇਣੇ ਵਾਲੇ ਵੀਰੋਂ ਕੀ ਯੇ ਭੂਮੀ ਹੈ ਪੰਜਾਬ, ਜਹਾਂ ਗੁਰੂ ਗੋਬਿੰਦ ਸਿੰਘ, ਮਾਤਾ ਗੁਜਰੀ ਔਰ ਉਨਕੇ ਬੇਟੋਂ ਕੀ ਵੀਰਤਾ, ਦੇਸ਼ ਭਗਤੀ ਔਰ ਉਨਕੀ ਕੁਰਬਾਨੀਆਂ ਇਤਿਹਾਸ ਮੇਂ ਸੁਨਹਿਰੇ ਅਕਸ਼ਰੋਂ ਮੇਂ ਦਰਜ ਹੈ। ਸ਼ੇਰੇ ਪੰਜਾਬ ਕੀ ਯੇ ਵੋ ਪਾਵਨ ਧਰਾ, ਜਹਾਂ ਮਹਾਰਾਜਾ ਰਣਜੀਤ ਸਿੰਘ, ਮਹਾਰਾਣੀ ਜਿੰਦ ਕੌਰ ਜੈਸੇ ਸੱਚੇ ਦੇਸ਼ ਭਗਤ ਹੋਏ, ਜਿਨ੍ਹੋਂਨੇ ਦੁਸ਼ਮਨੋਂ ਕੋ ਨਾਕੋਂ ਚਨੇ ਚਬਵਾਏ। ਸ਼ਹੀਦ ਆਜ਼ਮ ਭਗਤ ਸਿੰਘ ਕੇ ਨਾਮ ਕੀ ਕਸਮੇ ਆਜ ਵੀ ਖਾਈ ਜਾਤੀ ਹੈ। ਅਮਰ ਸ਼ਹੀਦੋਂ ਕੀ ਇਸ ਧਰਤੀ ਮੇਂ ਜਨਮੇ ਸ਼੍ਰੀ ਸਤਿਗੁਰੂ ਰਾਮ ਸਿੰਘ, ਲਾਲਾ ਲਾਜਪਤ ਰਾਏ, ਭਾਈ ਪਰਮਾਨੰਦ, ਵੀਰ ਉਧਮ ਸਿੰਘ, ਸੁਖਦੇਵ ਥਾਪਰ, ਬਲਵੰਤ ਸਿੰਘ, ਬੰਤਾ ਸਿੰਘ ਧਾਮੀਆ ਔਰ ਭਾਈ ਵਤਨ ਸਿੰਘ ਜੈਸੇ ਦੇਸ਼ ਭਗਤ, ਜਿਨ੍ਹੋਂਨੇ ਵਤਨ ਕੀ ਖਾਤਿਰ ਆਪਣੀ ਜਾਨੇ ਕੁਰਬਾਨ ਕੀ। ਪੰਜਾਬ ਕੀ ਬਸੰਤੀ ਹਵਾਓਂ ਮੇਂ